ਕਿਸ ਮਨ ਭਾਏ ਸੱਚੇ ਜਿਨ ਰਹਿ ਕਰ ਜਾਤੇ ਸਜਪਨਾ ਕਵੀ ਜਹਾਣੇ ਸਾਚੋ ਸਤੇ ਸਾਮੇ ਰਾਧਾਮਨ ਜਨੇ ਦੂਸਰੋ ਕੋਈ ਮੇਰਾ ਛੋ